ਪਸਲਾਈਆਂ ਜਿਸ ਬੜੀਆਂ ਬੜਿਆਈਆਂ ਸਹਿਮਲਿਤ ਨਦਰੀਆਂ ਜਾਤ ਸਭਾਣਾ ਤਾਂ ਮਨੁਸਾਈਆਂ ਕਰ ਹੁਕਮਸਤ ਖਾਤਰ ਵਿੱਚ ਮਾਰ ਕੱਢੀਆਂ ਬੁਰਿਆਈਆਂ ਸਹਿਤ।

0: ਜੇ ਪ੍ਰੀਤ ਦੇਵ ਸਾ ਆਪ ਕਰਾਇ ਕਰੇ ਆਪ ਹਮ ਕੈ ਸੋ ਕਿਰਪਾ ਨਾਨਕ ਕਰਨਾ ਜਿਨ ਕੀਆ ਜੈ
1: ਸੇ ਤੋ ਸਤਿ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜ

0: ਜਾਂ ਨਿਸ਼ਕਹਿਣਾ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਸਕ ਸਵਾਇ ਸਾਹਿਬ ਕਰ ਕਮਾਵਣੀ ਤੁਰ ਸੋਡੇ ਤੰਨਾ ਪਾਏ ਨਾਨਕੇ ਕੀ ਵਾਰੀ ਹੋਰ ਦੂਜੀ ਨਾਹੀ ਜਾਏ। ਸੋ ਕਰੇ ਜਾਏ ਸੁਧ
1: ਸਤਿ ਖਾਲਸਾ ਜੀ ਕਾਜ ਕਰਨ ਭੁੱਲਾਂ ਚ ਕੋਈ ਖਿਮਾ।

0: ਵੱਡੀ ਵਡਾਈ ਜਾ ਪੁੱਛਾਂ ਦਾ ਵੱਡੀ ਵਡਾਈ ਜਾ ਪਿਆ ਨਾਨਕਾ ਨਕਸੀ ਜਾ ਕੀਤਾ ਕਰਨਾ ਸਭ ਜਾਏ ਮੱਲਾ ਦੂਜਾ
1: ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇੱਕ ਨਾ ਹੁਕਮ ਸਮਾਇ ਲੈ ਇੱਕ ਨਾ ਹੁਕਮੇ ਕਰੇ ਵਿਨਾਸ਼ ਇੱਕ ਨਾ ਪਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਪਿਆਖ ਨਾ ਗਿਆ ਭਾਈ।

0: ਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗ ਫਿਰੇ ਜਨ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡਾਂ ਵਟਾਣੇ ਵਿਸਮਾਦ ਧਰਤੀ ਵਿਸਮਾਦ ਖਾਣੇ ਵਿਸਮਾਦ ਸਾਦ ਲੱਗਾ ਹੈ ਪਰਾਣ
1: ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਰਾ।

ਪੈਵਿ ਪਾਉਣ ਵੈ ਸਤਿਭਾਉ ਪੈਵਿ ਚੱਲਣ ਲੱਗ ਦਰਿਆ ਪੈਵਿ ਜਗਨ ਕਦੇ ਵੇਗਾਰ ਪੈਵਿ ਧਰਤੀ ਦੱਬੀ ਪਾਰ ਪੈਵਿ ਚੰਥਰੇ ਸਿਰ ਪਾਰ ਪੈਵਿ ਚ ਰਾਜਾ ਧਰਮ ਦੁਆਰ।

0: ਖੜੀਆਂ ਸੱਬੇ ਗੋਪੀਆਂ ਪਹਿਲਕਾਂ ਗੋਪਾਲ ਗਹਿਣੇ ਪਾਉਣ ਪਾਣੀ ਵੈਸਨ ਤੱਚਾ ਸੂਰਜ ਤਾਰ ਸਵੀ ਧਰਤੀ ਮਾਲ ਤਨ ਬਰਤਨ ਸਰਜਨ ਜਾਲ ਨਾਨਕ ਮੁਸੈ ਗਿਆਨ ਵੀ ਹੁਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਚੱਲੇ ਨੱਚਣ ਗੁਰ ਪੈਰ ਹਰਾਏ ਫਿਰ ਸਿਰ ਉਡਰਾਵਾ ਚਾਟੇ ਪਾ।

0: सो अंत
1: सो बह अनंत
0: कटकट
1: व्याप रहा भगवंत
0: तर्म
1: है।

सुमंतवरों श्री रामचंद्र।

خود کا شرط رتن ہے شرط رتن جس من لگا ہوا سوا شبد سے تی من میرا

ਰਾਗਮਾਲਾ ਵਿਚ ਵੀ ਗੌਰਾ ਔ ਕਾਂਦਰਾ ਕਲਿਆਣਾ ਦੀ ਤਰਤੀਬ ਰੱਖੀ ਹੈ। ਕਲਿਆਣ ਖੁਸ਼ੀ ਪੈਦਾ ਕਰਦਾ ਹੈ, ਆਤਮਾ ਆਨੰਦ ਵਿਚ ਆਈ ਪ੍ਰਭਾਤ ਦੀ ਲੋਹ ਦੀ ਉਡੀਕ ਕਰਦੀ ਹੈ। ਪ੍ਰਭੂ ਦੀ ਯਾਦ ਨੇ, ਸਿਮਰਨ ਨੇ ਦ੍ਰਿੜ ਕਰਾ ਦਿੱਤਾ ਕਿ ਮਾਇਆ ਦੇ ਸਾਰੇ ਯਤਨ ਕਿਸੇ ਕੰਮ ਨਹੀਂ। ਆਨੰਦ ਵਿਚ ਆਈ ਆਤਮਾ ਲਾਲਨ ਕੀ ਸੋਭਾ ਸੁਣ ਸੁਣ ਖੀਵੀ ਹੁੰਦੀ ਹੈ। ਸ਼ਬਦ ਦੇ ਸਿਮਰਨ ਦੀ ਬਰਕਤ ਨਾਲ ਸਦਾ ਸਦ ਜਾਗਤ ਰਹਿੰਦੀ ਹੈ ਆਤਮਾ, ਅਤੇ ਕਲਿਆਣ ਸਾਵਧਾਨ ਮੁਦਰਾ ਵਿਚ ਹੀ ਗਾਇਆ ਜਾਂਦਾ ਹੈ। ਇਸ ਰਾਗ ਵਿਚ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਨੇ ਬਾਣੀ ਉਚਾਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਭੇਦ ਅਨੁਸਾਰ ਕਲਿਆਣ ਰਾਗ ਦੇ ਅਧੀਨ ਰਾਗ ਕਲਿਆਣ ਭੁਪਾਲੀ ਵੀ ਆਉਂਦਾ ਹੈ। ਕਲਿਆਣ ਅਤੇ ਕਲਿਆਣ ਭੁਪਾਲੀ ਦੋਨੋਂ ਭਿੰਨ ਅਤੇ ਸੁਤੰਤਰ ਰਾਗ ਹਨ। ਕਲਿਆਣ ਰਾਗ ਵਿਚ ਗੁਰੂ ਰਾਮਦਾਸ ਜੀ ਦੇ 6 ਸ਼ਬਦ ਹਨ ਅਤੇ ਕਲਿਆਣ ਭੁਪਾਲੀ ਵਿਚ ਕੇਵਲ 1 ਸ਼ਬਦ ਹੈ। ਇਸ ਰਾਗ ਵਿਚ ਤੀਬਰ ਮੱਧਮ ਅਤੇ ਬਾਕੀ ਸ਼ੁੱਧ ਸਵਰ ਲੱਗਦੇ ਹਨ। ਇਸ ਦਾ ਬਾਦੀ ਸੁਰ ਗੰਧਾਰ ਅਤੇ ਸੰਵਾਦੀ ਨਿਸ਼ਾਦ ਹੈ। ਗਾਇਨ ਸਮਾਂ ਹੈ ਰਾਤ ਦਾ ਪ੍ਰਥਮ ਪਹਿਰ। ਰਾਗ ਕਲਿਆਣ ਵਿਚ ਸਰਵਣ ਕਰੋ 2 ਸ਼ਬਦਾਂ ਦਾ ਕੀਰਤਨ। ਪਹਿਲਾ ਸ਼ਬਦ ਹੈ ਪ੍ਰਭ ਮੋਹੇ ਕਬ ਗਲ ਲਾਵਹਿ ਗੇ, ਪ੍ਰੋਫੈਸਰ ਕਰਤਾਰ ਸਿੰਘ ਜੀ। ਦੂਜਾ ਸ਼ਬਦ ਗਾਇਨ ਕਰ ਰਹੇ ਹਨ ਭਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰ ਵਾਲੇ। ਸ਼ਬਦ ਹੈ ਗੁਣ ਨਾਦ ਧੁਨ ਆਨੰਦ ਵੇਦ। ਸਰਵਣ ਕਰੋ ਪ੍ਰੋਫੈਸਰ ਕਰਤਾਰ ਸਿੰਘ ਜੀ ਹੋਰਾਂ ਪਾਸੋਂ ਪ੍ਰਭ ਮੋਹੇ ਕਬ ਗਲ ਲਾਵਹਿ ਗੇ।

ਔਰ ਸਾਧ ਸੰਗਤ ਜੀਓ, ਇਹ ਰਾਗ ਸੁਗੜਈ ਹੈ ਜੋ ਆਪ ਜੀ ਨੂੰ ਸੁਣਾਉਣ ਲੱਗੇ ਹਾਂ। ਇਸ ਵਿੱਚ ਗੁਰੂ ਪਾਤਸ਼ਾਹ ਕਾਰਨ ਕਰਤੇ ਜੋ ਕੀਆ ਸੋਈ ਹੈ ਕਰਨਾ, ਜੇ ਸੋ ਤਾਵੇ ਪ੍ਰਾਣੀਆਂ ਪਾਵੇ ਤੁਰ ਲੈਣਾ, ਜੋ ਤੇਰੇ ਮਸਤਕ ਤੇ ਲਿਖਿਆ ਹੈ, ਬਿਨ ਕਰਮਾ ਕਿਛੂ ਨਾ ਲੱਭੇ ਜੇ ਫਿਰੇ ਸਭ ਤਰਨਾ, ਗੁਰਮਿਲ ਪਾਓ ਗੋਬਿੰਦ ਕਾ ਭੈ ਡਰ ਦੂਰ ਕਰਨਾ। ਇਹ ਵੀ ਬੜੀ ਪੁਰਾਤਨ ਰੀਤ ਹੈ ਜੋ ਆਪ ਜੀ ਨੂੰ, ਆਪ ਸਭ ਸੁਣਨ ਵਾਲੇ ਬੈਠੇ ਹੋ ਤਾਂ ਹੀ ਦਿਲ ਕਰਦਾ, ਜੋ ਦੋ ਦੋ ਚੀਜ਼ਾਂ ਹਨ ਆਪ ਦੀ ਸੇਵਾ ਵਿੱਚ

ਸੋ ਇਹ ਰਾਗ ਸੁਗੜਈ ਦੀ ਬੜੀ ਪੁਰਾਤਨ ਰੀਤ ਹੈ ਜੋ ਆਪ ਨੂੰ, ਕਿਉਂਕਿ ਜਦੋਂ ਪਿਆਰ ਵਾਲੇ ਬੈਠਦੇ ਹਨ ਮੈਨੂੰ ਹਮੇਸ਼ਾ ਕਹਿੰਦੇ ਜੀ ਸਾਨੂੰ ਕੋਈ ਜਦੋਂ ਕੀਰਤਨ ਕਰਦੇ ਕੋਈ ਪੁਰਾਣੀਆਂ

ਉਸ ਵਾਹਿਗੁਰੂ ਦੀ ਭਗਤੀ ਕਰਦਿਆਂ ਕੋਈ ਨਿੰਦਾ ਕਰਦੇ ਉਹਦੇ ਨਾਲ ਝਗੜਾ ਨਾ ਕਰੋ। ਬਲਕਿ ਭਗਤ ਜੀ ਕਹਿੰਦੇ ਨੇ ਇਸ ਰਸਨਾ ਦੇ ਨਾਲ ਉਸ ਅੰਮ੍ਰਿਤ ਰੂਪੀ ਨਾਮ ਪੀ ਜਾਓ, ਕਿਸੇ ਨਾਲ ਝਗੜਾ ਨਾ ਕਰੋ, ਵਾਦ ਵਿਵਾਦ ਨਾ ਕਰੋ।

ਹੁਣ ਮੈਂ ਪਰਮਾਤਮਾ ਦੇ ਪਿੱਛੇ ਇੰਜ ਲੱਗ ਪਈ ਆ ਜਿਵੇਂ ਕੋਈ ਢੋਲ ਵਜਾ ਕੇ ਨਿਸ਼ਾਨ ਲੈ ਕੇ ਉਸਦੇ ਮਗਰ ਪੈਂਦੇ। ਇਸੇ ਤਰ੍ਹਾਂ ਮੈਂ ਉਸ ਨਿਰੰਕਾਰ ਦੇ ਪਿੱਛੇ ਹੁਣ ਉਹਦੇ ਨਾਲ ਮਿਲ ਪਈ ਆ। ਮਿਲੋ ਗੋਪਾਲ ਨਿਸ਼ਾਨ ਬਜਾਏ। ਮੈਂ ਦੁਨੀਆਂ ਦੀ ਉਸਤਤ ਨਿੰਦਾ ਤੋਂ ਉੱਠ ਕੇ ਦੁਨੀਆਂ ਦੀ ਪਰਵਾਹ ਨਾ ਕਰਦੀ ਹੋਈ ਉਸਦੇ ਮਗਰ ਲੱਗ ਪਈ ਆ। ਹੁਣ ਮੈਨੂੰ ਉਹ ਦਾਤਾ ਮਿਲ ਪਿਆ, ਮੈਨੂੰ ਕਿਸੇ ਦੀ ਪਰਵਾਹ ਨਹੀਂ। ਭਗਤ ਜੀ ਕਹਿੰਦੇ ਨੇ

ਕਿੰਨੀਆਂ ਗਲਤੀਆਂ ਕੀਤੀਆਂ ਪਿਛਲੇ ਜਨਮਾਂ ਵਿੱਚ, ਕਿ ਮੁੜ ਕੇ ਉਹੀ ਗਲਤੀਆਂ ਇਸ ਜਨਮ ਵਿੱਚ ਕਰ ਰਹੇ। ਇਹ ਜ਼ਰਾ ਰੇਡੀਓ ਬੰਦ ਕਰ ਦਿਓ, ਵਿੱਚ ਚੱਲ ਰਿਹਾ ਹੈ, ਟੇਪ ਨੂੰ ਚਲਾਉਣ ਤੋਂ ਪਹਿਲਾਂ ਵੇਖ ਲਿਆ ਕਰੋ। ਇੱਕ ਵਾਰੀ ਪਿਆਰ ਨਾਲ ਬੋਲੀਏ, ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਆਖਦੇ ਪਹਿਲਾਂ ਗਲਤੀਆਂ ਕੀਤੀਆਂ, ਹੁਣ ਮੁੜ ਕੇ ਗਲਤੀਆਂ ਕਰ ਰਹੇ, ਤੇ ਦਾਤਾ ਜੇ ਤੂੰ ਬਖਸ਼ਣਾ ਤੇ ਬਖਸ਼ ਲੈ, ਨਹੀਂ ਤਾਂ ਸਾਡੇ ਲਈ ਤਾਂ ਅੱਗੇ ਜੁੱਤੀਆਂ ਤਿਆਰ ਨੇ। ਪਾਤਸ਼ਾਹ ਗੁਰੂ ਨਾਨਕ ਦੇਵ ਜੀ ਆਖਦੇ

ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਬਚਨ ਆਉਂਦੇ ਆਸਾ ਰਾਗ ਦੇ ਅੰਦਰ ਫਰਮਾਉਂਦੇ ਹਨ, ਪਾਪ ਪੁੰਨ ਦੋਏ ਸਾਖੀ ਪਾਸ, ਕਿਆ ਮੂੰਹ ਲੈ ਕੀ ਕਹਿ ਅਰਦਾਸ। ਜਦੋਂ ਮਨੁੱਖ ਅਰਦਾਸ ਕਰਦਾ, ਇਸ ਕੋਲੋਂ ਅਰਦਾਸ ਹੁੰਦੀ ਨਹੀਂ, ਕਿਉਂਕਿ ਇਸਦੇ ਪਾਪ ਅੱਗੇ ਆ ਜਾਂਦੇ। ਆਖਦਾ, ਮੈਂ ਕੀ ਮੂੰਹ ਲੈ ਕੇ ਅਰਦਾਸ ਕਰਾਂ? ਤੇ ਪਾਤਸ਼ਾਹ ਆਖਦੇ ਨੇ, ਪਾਪ ਪੁੰਨ ਵੀ ਅੱਗੇ ਆਉਂਦੇ। ਹੰਕਾਰ ਨਾਲ ਕੀਤਾ ਹੋਇਆ ਦਾਨ, ਹਉਮੈ ਨਾਲ ਕੀਤੇ ਹੋਏ ਤੀਰਥ, ਉਹ ਵੀ ਮਨੁੱਖ ਨੂੰ ਅਰਦਾਸ ਕਰਨ ਨਹੀਂ ਦਿੰਦੇ। ਪਾਪ ਪੁੰਨ ਦੋਏ ਸਾਖੀ ਪਾਸ, ਕਿਆ ਮੂੰਹ ਲੈ ਕੀਚੇ ਅਰਦਾਸ। ਭਾਈ ਸਾਹਿਬ ਨੇ ਇੱਕ ਮਿਸਾਲ ਦਿੱਤੀ ਹੈ ਉੱਥੇ ਭਾਈ ਵੀਰ ਸਿੰਘ ਜੀ ਨੇ, ਇਹ ਜੋ ਇੱਲ ਉੱਡਦੀ ਹੈ, ਇੱਲ ਇਸਦਾ ਬੱਚਾ ਇੱਕ ਵਾਰੀ ਬਿਮਾਰ ਹੋ ਗਿਆ ਤੇ ਕੁਝ ਪੰਛੀ ਇਕੱਠੇ ਹੋਏ, ਆਖਣ ਲੱਗੇ, ਸੁਣਿਆ ਰੱਬ ਹੈ, ਜੇ ਤੇਰੀ ਮਾਂ ਅਰਦਾਸ ਕਰੇ ਤੇ ਤੂੰ ਰਾਜ਼ੀ ਹੋ ਜਾਏਂਗਾ। ਇਸ ਨੰਨੇ ਬੱਚੇ ਨੇ ਮਾਂ ਨੂੰ ਆਖਿਆ, ਅੰਮਾ ਮੇਰੀ ਅਰਦਾਸ ਕਰ ਰੱਬ ਅੱਗੇ, ਮੈਂ ਠੀਕ ਹੋ ਜਾਵਾਂਗਾ। ਮਾਂ ਰੋ ਪਈ, ਆਂਸੂ ਭਰ ਆਏ, ਆਖਣ ਲੱਗੀ, ਬੇਟਾ ਜਿਸ ਰੱਬ ਦੀ ਤੂੰ ਗੱਲ ਕਰਨੇ, ਉਸ ਰੱਬ ਦੇ ਬੱਚੇ, ਉਸਦੇ ਜੀਵ ਜੰਤੂ ਕੋਹ ਕੋਹ ਕੇ ਮੈਂ ਆਪ ਵੀ ਖਾਧੇ ਹਨ ਤੇ ਤੈਨੂੰ ਵੀ ਖਵਾਏ। ਬੱਚਿਆ, ਹੁਣ ਮੈਂ ਅਰਦਾਸ ਕਰਨ ਜੋਗੀ ਰਹੀ ਨਹੀਂ, ਕੀ ਮੂੰਹ ਲੈ ਕੇ ਅਰਦਾਸ ਕਰਾਂ? ਮੇਰੇ ਪਾਪ ਅੱਗੇ ਆਉਂਦੇ ਹਨ, ਮੈਨੂੰ ਅਰਦਾਸ ਨਹੀਂ ਕਰਨ ਦੇ ਤੇ ਨਾ ਹੀ ਮੈਥੋਂ ਅਰਦਾਸ ਹੋ ਸਕਦੀ। ਪਾਤਸ਼ਾਹ ਆਖਦੇ, ਭਗਤ ਆਖਦੇ, ਵੇਖ ਕਿਤਨੇ ਵੱਡੇ ਵੱਡੇ ਪਾਪੀ ਤਰ ਗਏ ਤੇ ਪਾਤਸ਼ਾਹ ਦੇ ਚਰਨਾਂ ਵਿੱਚ ਕਰ ਅਰਦਾਸ, ਤੂੰ ਵੀ ਜ਼ਰੂਰ ਤਰੇਂਗਾ। ਪਰ ਕਿਵੇਂ? ਜਿਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਸਿਖਾਉਂਦੇ ਹਨ ਕਿ ਇੰਜ ਮੁਖਾਤਬ ਹੋ ਕੇ ਰੱਬ ਨੂੰ ਅਰਦਾਸ ਕਰ, ਤੇ ਜੇ ਅਜਾਮਲ ਤਰ ਸਕਦਾ, ਗਨਕਾ ਤਰ ਸਕਦੀ ਹੈ, ਤੇ ਤੇਰੀ ਵੀ ਜ਼ਰੂਰ ਅਰਦਾਸ ਸੁਣੀ ਜਾਏਗੀ। ਆਓ ਆਪਾਂ ਮਿਲ ਕੇ ਕਰੀਏ ਅਰਦਾਸ। ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਸਿਖਾਉਂਦੇ ਹਨ, ਇਹ ਗੁਰੂ ਕੇ ਸਿੱਖ ਇੰਜ ਬੇਨਤੀ ਕਰ।

ਹੈ ਖਾਲੇ ਕਾਰਨਾਂ ਤੇ ਵੇ ਹੁਣ ਪਚਾਰੀਏ ਐਸੀ ਕਰਨਾ ਖੇਡੀਏ ਜਿਸ ਤਰ੍ਹਾਂ ਗਿਆ ਹਾਰੀਏ ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀਏ ਮੋਚਲ ਸੋਗੇ ਮਾਰੀਏ।

ਕੋਠੇ ਮੰਡੋ ਵਾੜੀਆਂ ਲੈ ਬੈਠੇ ਕਿਰਪਾ ਸਾਰਿਆ ਚੀਜ ਕਰਨ ਮਨ ਫਾਮ ਦੇਰ ਪੁੱਜਣ ਨਾ ਹਾਰਿਆ ਕਰਮ ਮੈਸ ਖਾਇਆ ਮੈਲ ਦਮਨ ਉਸਾਰਿਆ ਜਰ ਅਰੀ ਜੋਗ ਨਹਾਰਿਆ।

ਕੀਤਾ ਆਪੋ ਆਪਣਾ ਪੀਲੀ ਖਸੰਡੀਆ ਹੈ, ਜਾ ਰਹਿਣਾ ਨਾ ਹੀ ਐਤ ਜਗ ਤੱਕ ਐਤਗਾਰ ਹੰਡੀਆ ਹੈ। ਬੰਦਾ ਕਿਸੇ ਨਾ ਕਿਸੇ ਪੜਖੇ

ਵਾਕਿਆ ਆਪਣਾ ਸੁਣਾਈ ਸੋਚਣ ਕੱਢਿਆ ਹੈ। ਕਿਤਾ ਆਪਣਾ ਪਹਿਲੇ ਕਸਨ ਲਈ ਜਾਰਣ ਨਾਹੀ ਅਰ ਜਗਤ ਅਗਤ ਗਰਵੰਡੀ ਆਏ ਮੰਦਕ ਸਿਨਾਖੀਆ ਪੜਖੇ ਪੁੱਜੀਆ ਮੂਰਖੇ ਨਾਲ ਲੁਜੀਆ ਸ੍ਰੀ ਵਾਹਿਗੁਰੂ।

ਇਸ ਸੰਸ ਦਾ ਸਮਾ ਲਿਆ ਹੈ, ਜਿਰਗੀ ਤਪਾਇਆ ਆਪਣਾ ਸਿਖਾਲ ਬੁਰੀ ਕਿਉਂ ਖਾ ਲਿਆ ਹੈ, ਮੰਦਾ ਬੂਲਾ ਕੀਤੇ ਦਿਲ ਮਨਿੰਦਰ ਨਿਹਾਲਿਆ, ਜੋ ਸਾਹਿਬ ਨਾਨ ਹਾਰੀਐ ਤੇ ਵੇਹ ਪਾਸ ਟਾਲਿਆ, ਖਿਚਲਾਏ ਉੱਪਰ ਖਾ ਲਿਆ, ਸ੍ਰੀ ਵਾਹਿਗੁਰੂ।

ਜੇ ਅਸੀਂ ਉਸ ਸਵਾਲ ਨੂੰ ਬਦਲੀ ਕਰਨਾ ਚਾਹੀਏ ਤੇ ਅਸੀਂ ਬਦਲੀ ਕਰਨ ਦੇ ਸਮਰੱਥ ਨਹੀਂ ਆ, ਅਸੀਂ ਨਹੀਂ ਕਰ ਸਕਦੇ। ਪੱਥਰ ਦਾ ਸੁਭਾਅ ਜਨਮ ਜਾਤ ਤੋਂ ਕਠੋਰਤਾ ਹੈ। ਅਸੀਂ ਚਾਹੀਏ ਕਿ ਪੱਥਰ ਨੂੰ ਨਰਮ ਕਰ ਦਈਏ, ਮੋਮ ਕਰ ਦਈਏ, ਇਹ ਸਾਡੇ ਵੱਸ ਦੀ ਗੱਲ ਨਹੀਂ। ਹਾਂ, ਅਸੀਂ ਉਸਨੂੰ ਪੀਸ ਕੇ ਬਾਰੀਕ ਜ਼ਰੂਰ ਕਰ ਸਕਦੇ ਹਾਂ, ਉਹਦੀ ਮਿੱਟੀ ਜ਼ਰੂਰ ਬਣਾ ਦੇਵਾਂਗੇ, ਪਰ ਜਿਸ ਵਕਤ ਪੀਸ ਕੇ ਬਾਰਕ ਕੀਤਾ ਹੋਇਆ ਜੋ ਵਿਸ਼ੇਸ਼ ਪ੍ਰਕਾਰ ਦਾ ਪੱਥਰ ਸੀਮਿੰਟ ਦਾ ਰੂਪ ਧਾਰਨ ਕਰ ਲੈਂਦਾ, ਬਰੀਕ ਭਾਵੇਂ ਕਿਤਨਾ ਹੋ ਜਾਏ, ਪਰ ਉਸਨੂੰ ਫਿਰ ਵੀ ਬਚਾ ਬਚਾ ਕੇ ਰੱਖਣਾ ਪੈਂਦਾ ਕਿ ਇਹਦੇ ਉੱਤੇ ਕੋਈ ਚਾਰ ਬੂੰਦਾਂ ਪਾਣੀ ਦੀਆਂ ਨਾ ਪੈ ਜਾਣ, ਇਸ ਨੂੰ ਕਿਤੇ ਸਲਾਬ ਨਾ ਲੱਗ ਜਾਏ। ਇਸ ਕਰਕੇ ਉਸਨੂੰ ਐਸੀ ਛਾਂ ਤੇ ਰੱਖਿਆ ਜਾਂਦਾ ਵੀ ਜਿੱਥੇ ਉਸਨੂੰ ਕਿਸੇ ਪ੍ਰਕਾਰ ਦੀ ਸੈਲਾਬ ਨਾ ਲੱਗੇ, ਕਿਉਂਕਿ ਐਸਾ ਜਿਸ ਵਕਤ ਵੀ ਉਸਨੂੰ ਥੋੜਾ ਜਿਹਾ ਸੈਲਾਬ ਦਾ ਅਸਰ ਹੋਇਆ, ਪਾਣੀ ਦਾ ਅਸਰ ਹੋਇਆ, ਮੁੜ ਕੇ ਉਸਨੇ ਆਪਣੇ ਉਸੇ ਰੂਪ ਵਿੱਚ ਚਲੇ ਜਾਣਾ, ਮੁੜ ਕੇ ਫਿਰ ਪੱਥਰ ਬਣ ਜਾਣਾ। ਅਸੀਂ ਭਾਵੇਂ ਪੀ ਕੇ ਉਸਨੂੰ ਬਰੀਕ ਕਰ ਦਿੱਤਾ, ਪਰ ਜਿਸ ਵਕਤ ਮੁੜ ਉਸਨੂੰ ਆਪਣਾ ਚਾਂਸ ਲੱਗਿਆ, ਉਹ ਮੁੜ ਕੇ ਆਪਣੇ ਉਸ ਰੂਪ ਅੰਦਰ ਆ ਜਾਂਦਾ, ਬਲਕਿ ਅੱਗੇ ਨਾਲੋਂ ਵੀ ਸਖ਼ਤ ਬਣ ਜਾਏਗਾ। ਫੁੱਲ ਦਾ ਸੁਭਾਅ ਹੈ ਖੁਸ਼ਬੋ ਦੇਣਾ, ਸੁਗੰਧੀ ਦੇਣਾ, ਸੁੰਦਰਤਾ ਵੰਡਣਾ। ਫੁੱਲ ਭਾਵੇਂ ਕਿਸੇ ਗੰਦਗੀ ਦੇ ਢੇਰ ਦੇ ਕਿਉਂ ਨਾ ਪੈਦਾ ਹੋ ਜਾਵੇ, ਕੋਲੋਂ ਦੀ ਲੰਘਣ ਲੱਗਿਆਂ ਲੰਘਣ ਵਾਲੇ ਨੇ ਜ਼ਰੂਰ ਉਹ ਸੁਗੰਧੀ ਦੇਵੇਗਾ। ਮੇਰੇ ਜੈਸਾ ਮੂਰਖ ਆਦਮੀ ਉਸਨੂੰ ਸਵਾਲ ਕਰ ਸਕਦਾ ਵੀ ਭਲਿਆ ਤੂੰ ਤੇ ਇੱਕ ਗੰਦਗੀ ਦੇ ਢੇਰ ਦੇ ਪੈਦਾ ਹੋਇਆ, ਤੇਰੇ ਕੋਲੋਂ ਖੁਸ਼ਬੂ ਨਹੀਂ, ਤੇਰੇ ਕੋਲੋਂ ਤੇ ਬਦਬੂ ਆਉਣੀ ਚਾਹੀਦੀ ਹੈ, ਕਿਉਂਕਿ ਗੰਦਗੀ ਦਾ ਢੇਰ ਹੈ। ਪਰ ਆਖਦੇ ਹਨ ਕਿਉਂਕਿ ਫੁੱਲ ਦਾ ਇੱਕ ਜ਼ਬਾਂਦਰੂ ਸੁਭਾਅ ਹੈ, ਜਨਮ ਜਾਤ ਦਾ ਸੁਭਾਅ ਹੈ, ਅਸੀਂ ਉਸਨੂੰ ਬਦਲੀ ਨਹੀਂ ਕਰ ਸਕਦੇ। ਉਹ ਉਸੇ ਢੰਗ ਦੇ ਨਾਲ ਆਪਣੀ ਖੁਸ਼ਬੋ ਵੀ ਵੰਡਦਾ, ਉਸੇ ਢੰਗ ਦੇ ਨਾਲ ਆਪਣੀ ਸੁੰਦਰਤਾ ਵੀ ਵੰਡਦਾ। ਇਸੇ ਤਰ੍ਹਾਂ ਦੇ ਨਾਲ ਜਾਨਵਰਾਂ ਦੇ ਵੀ ਆਪਣੇ ਸੁਭਾਅ ਹਨ, ਵਸਤੂਆਂ ਦੇ ਆਪਣੇ ਸੁਭਾਅ ਹਨ। ਸੱਪ ਦਾ ਜਨਮ ਜਾਤ ਤੋਂ ਇੱਕ

ਅਗਰੀ ਮਨਵਾਜ ਪਾਤਸ਼ਾਹ ਜੀ ਤੁਹਾਡੀ ਅੰਮ੍ਰਿਤ ਦ੍ਰਿਸ਼ਟੀ ਹੈ, ਜਿਸ ਪਾਸੇ ਵੀ ਹੋ ਜਾਂਦੀ ਹੈ ਇਹ ਅੰਮ੍ਰਿਤ ਦ੍ਰਿਸ਼ਟੀ ਸਾਰਿਆਂ ਦੇ ਪਾਪ ਨਾਸ਼ ਕਰ ਦਿੰਦੀ ਹੈ, ਦੁੱਖਾਂ ਕਲੇਸ਼ਾਂ ਦਾ ਨਾਸ਼ ਕਰ ਦਿੰਦੀ ਹੈ, ਸੁੱਖਾਂ ਦਾ ਪ੍ਰਵੇਸ਼ ਹੋ ਜਾਂਦਾ ਹੈ। ਤੇ ਗਰੀਬ ਨਿਵਾਜ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਇਸ ਪ੍ਰਤੀ ਇੱਕ ਬੜਾ ਸੁੰਦਰ ਕਮਾਲ ਬਚਨ ਉਚਾਰਨ ਕੀਤਾ। ਕਹਿਣ ਲੱਗੇ ਗਰੀਬ ਨਿਵਾਜ ਪਾਤਸ਼ਾਹ ਜੀ, ਜੇ ਇੱਕ ਨਿਮਕ ਵਾਰ ਤੁਹਾਡੀ ਦ੍ਰਿਸ਼ਟੀ ਮੈਨੂੰ ਪ੍ਰਾਪਤ ਨਾ ਹੁੰਦੀ ਤੇ ਮੈਂ ਇੱਕ ਰੱਤੀਓਂ ਵੀ ਹੌਲਾ ਸੀ। ਸੂਈਆਂ ਦੇ ਅੰਦਰ ਸਤਿਗੁਰੂ ਗੁਰੂ ਗਰੀਬ ਨਿਵਾਜ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਖਣ ਲੱਗੇ, ਸਰਾਬਕ ਸੁਧ ਸਮੂਹ ਸੁਧਾਨ ਕੇ ਦੇਖ ਫਰਿਓ ਕਰ ਦੀਕੇ। ਤੇ ਇਸੇ ਪੰਕਤੀਆਂ ਦੇ ਅਖੀਰ ਅੰਦਰ ਜਾ ਕੇ ਸੋਈ ਦੇ ਅੰਦਰ ਕਹਿਣ ਲੱਗੇ ਗਰੀਬ ਨਿਵਾਜ ਪਾਤਸ਼ਾਹ ਜੀ, ਕਹਿੰਦੇ ਨੇ ਗਰੀਬ ਨਿਵਾਜ ਸਤਿਗੁਰੂ ਅਕਾਲ ਪਾਤਸ਼ਾਹ ਮਹਾਰਾਜ ਜੀ, ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਨ ਏਕ ਰਤੀ ਕੇ, ਜੇ ਤੁਹਾਡੀ ਮੈਨੂੰ ਇੱਕ ਰਤੀ ਭਰ ਕਿਰਪਾ ਪ੍ਰਾਪਤ ਨਾ ਹੁੰਦੀ ਤੇ ਮੈਂ ਗਰੀਬ ਨਿਵਾਜ ਪਾਤਸ਼ਾਹ ਜੀ ਇੱਕ ਰਤੀ ਤੋਂ ਵੀ ਹਲਕਾ ਸਾਂ। ਇਸ ਕਰਕੇ ਸਸੀ ਜਦੋਂ ਵੀ ਪਰਮੇਸ਼ਰ ਕੋਲੋਂ ਅਕਾਲ ਪੁਰਖ ਵਾਹਿਗੁਰੂ ਕੋਲੋਂ ਮੰਗਣੀ ਹੈ ਕਿਰਪਾ ਦ੍ਰਿਸ਼ਟੀ, ਤੇ ਅੱਜ ਅਸੀਂ ਜੇ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਰਨਾ ਚਾਹੀਏ ਅਸੀਂ ਕਿਵੇਂ ਪ੍ਰਾਪਤ ਕਰੀਏ, ਇਹ ਮਸਲਾ ਸਤਿਗੁਰੂ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਸਾਹਮਣੇ ਜੋ ਹੈ ਇਸ ਨੂੰ ਹੱਲ ਕੀਤਾ। ਕਹਿਣ ਲੱਗੇ ਗੁਰੂ ਕੇ ਪਿਆਰਿਆ ਸਿੱਖਾ, ਤੂੰ ਵੀ ਚਾਹੁੰਦਾ ਹੈ ਕਿਰਪਾ ਦ੍ਰਿਸ਼ਟੀ ਤੇ ਆ ਮੈਂ ਤੈਨੂੰ ਦੱਸਾਂ ਤੂੰ ਕਿਵੇਂ ਪ੍ਰਾਪਤ ਕਰ ਸਕਦਾ ਹੈ। ਅੰਮ੍ਰਿਤ ਰਸ ਹਰ ਕੀਰਤਨੋ ਕੋ ਵਿਰਲਾ ਪੀਵੈ, ਕਹਿੰਦੇ ਇਹ ਅੰਮ੍ਰਿਤ ਰੂਪੀ ਕੀਰਤਨ ਦਾ ਰਸ ਜੇ ਤੂੰ ਪ੍ਰਾਪਤ ਕਰੇ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਦੋਵੇਂ ਸ਼ਰਤ ਬਰਾਬਰ ਰੱਖ ਦਿੱਤੀ ਸਾਡੇ ਸੁਣਨ ਵਾਲਿਆਂ ਲਈ, ਕਰਨ ਵਾਲਿਆਂ ਲਈ ਵੀ। ਕਹਿੰਦੇ ਕੋਈ ਗਾਵੈ ਕੋ ਸੁਣੈ ਹਰ ਨਾਮਾ ਜਿਤ ਲਾਏ, ਕਹ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਆਓ ਅਸੀਂ ਵੀ ਇਸ ਕਿਰਪਾ ਦ੍ਰਿਸ਼ਟੀ ਨੂੰ ਪ੍ਰਾਪਤ ਕਰਨ ਲਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਕਮਲਾਂ ਅੰਦਰ ਅਰਦਾਸ ਬੇਨਤੀ ਕਰਦੇ ਹੋਏ ਤੇ ਉਸ ਦੀ ਕਿਰਪਾ ਦ੍ਰਿਸ਼ਟੀ ਨੂੰ

ਮੋਏ ਸਿਆਣਪ ਕਛੂ ਨ ਆਵੇ ਸੋਈ ਕਰਾਏ ਜੋ ਤੁਧ ਭਾਵੇ ਮੋਏ

मेरा मात पिता हर राम, मेरा मात पिता हर राम, कर कृपा।

ਬਹਾਦਰ ਜੋ ਸਾਧ ਸੰਗਤ ਦੇ ਅਤਿ ਅਪ੍ਰਚਲਿਤ ਰਾਗ ਜਿਸ ਨੂੰ ਗੁਨੀਨ ਸੱਜਣ ਚਾਰੂ ਪੇਸ਼ੀ ਕਹਿੰਦੇ ਨੇ, ਅਪ੍ਰਚਲਿਤ ਰਾਗ ਹੈ, ਲੇਕਿਨ ਆਪ ਸੰਗਤਾਂ ਦੀ ਕਿਰਪਾ ਨਾਲ ਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ ਨਾਲ ਆਪ ਦੇ ਦਾਸ ਨੂੰ ਇਸ ਨੂੰ ਗਾਇਆ ਹੈ। ਬੜਾ ਹੀ ਅਪ੍ਰਚਲਿਤ ਰਾਗ ਹੈ, ਬਹੁਤ ਹੀ ਕੋਮਲ ਰਾਗ ਹੈ, ਮਨ ਨੂੰ ਪਾਉਂਦਾ ਹੈ, ਮਨ ਨੂੰ ਚੰਗਾ ਲੱਗਦਾ ਹੈ। ਇੱਕ ਵਾਰੀ ਇਸ ਦਾ ਅੰਤਰਾ ਸਥਾਈ ਸਰਵਣ ਕਰੋ, ਫਿਰ ਦੂਸਰਾ ਸ਼ਬਦ ਜੀ।

ਸਾਹਿਬ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਜੋ ਕਿ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਤੇ ਐਨ ਬੈਨ ਟੁੱਕਦੇ ਹਨ ਪਾਤਸ਼ਾਹ ਆਖਦੇ ਹਨ

ਗੁਰਮਤੀ

آسا تم ہی سجن سہیلے تمری سرم تمہاری آسا تم ہی سجن سہیلے

0: ਹਰ ਅੰਮ੍ਰਿਤ ਪਿੰਨੇ ਲੋਇਆ, ਹਰ ਅੰਮ੍ਰਿਤ ਪਿੰਨੇ ਲੋਇਆ, ਮਨ ਪ੍ਰੇਮ ਰਤਨਾ ਰਾਮ ਰਾਜੇ, ਮਨ ਰਾਮ ਸਵਰਤੀ ਕਾਲਾ,
1: ਕੰਚਨ ਸੋਹਣ
0: ਗੁਰਮੁਖ ਰੰਗ ਚਲੂ ਲਿਆ,
2: ਕਹੋ
0: ਨਾਨਕ ਰੰਗ ਚਲੂਣ ਪਏ ਹੈ, ਗੁਰਮੁਖ ਰੰਗ ਚਲੂ ਲਿਆ, ਮੇਰਾ ਮਨ ਤਨੋ ਭਿੰਨਾ, ਮੇਰਾ ਮਨ ਤਨੋ ਭਿੰਨਾ, ਜਨ ਨਾਨਕ ਮੁਸ

ਤੇ ਜਾਂਦਾ ਹੈ। ਇਸ ਦੇ ਗਾਉਣ ਦਾ ਸਮਾਂ ਦਿਨ ਦਾ ਪਹਿਲਾ ਪਹਿਰ ਹੈ। ਰਾਮਕਲੀ ਰਾਗ ਵਿੱਚ ਜਿਨ੍ਹਾਂ ਦੋ ਸ਼ਬਦਾਂ ਦਾ ਕੀਰਤਨ ਸਰਵਣ ਕਰੋਗੇ ਉਹ ਹਨ, ਪਹਿਲਾ ਰਾਮਕਲੀ ਰਾਮ ਮਨ ਵਸਿਆ ਤਾਂ ਬਣਿਆ ਸਿਗਾਰ, ਗੁਰ ਕੈ ਸ਼ਬਦ ਕਮਲ ਵਿਕਸਿਆ ਤਾਂ ਸੌਪਿਆ ਭਗਤ ਭੰਡਾਰ। ਇਹ ਗੁਰੂ ਅਮਰਦਾਸ ਪਿਤਾ ਦਾ ਉਚਾਰਨ ਕੀਤਾ ਸ਼ਬਦ ਹੈ ਅਤੇ ਇਸ ਨੂੰ ਰਾਗ ਵਿੱਚ ਗਾ ਰਹੇ ਹਨ ਡਾਕਟਰ ਗੁਰਨਾਮ ਸਿੰਘ ਜੀ। ਦੂਜਾ ਸ਼ਬਦ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਹੈ। ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਇਸ ਨੂੰ ਗਾ ਰਹੇ ਹਨ ਬੀਬੀ ਗੀਤਾ ਕੌਰ ਪੈਂਟਲ ਜੀ। ਪਹਿਲਾ ਸ਼ਬਦ ਸਰਵਣ ਕਰੋ, ਰਾਮ ਕਲੀ ਰਾਮ ਮਨ ਵਸਿਆ ਤਾਂ ਬਣਿਆ ਸੀਗਾ।

ਇਹ ਜਿਹੜਾ ਸ਼ਬਦ ਆਪ ਜੀ ਸਰਵਨ ਕਰ ਰਹੇ ਹੋ, ਇਹ ਦੋ ਰਾਗਾਂ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਇੱਕ ਗੁਜਰੀ ਰਾਗ ਦੇ ਵਿੱਚ, ਇੱਕ ਦੇਵ ਗੰਧਾਰੀ ਦੇ ਵਿੱਚ। ਤਾਂ ਦਾਸ ਜਿਹੜਾ ਇਹ ਸ਼ਬਦ ਪੜ੍ਹ ਰਹੇ ਹਨ, ਰਾਗ ਦੇਵ ਗੰਧਾਰੀ ਦੇ ਵਿੱਚ ਹੈ ਤੇ ਸ਼ਬਦਾਂ ਵਿੱਚ ਵੀ ਵੱਖਰਾ ਵੱਖਰਾ ਫਰਕ। ਸੋ ਜਿਹੜੇ ਪੋਥੀ ਵੇਖਦੇ ਹਨ ਗੁਰਸਿੱਖ, ਮੈਂ ਉਹਨਾਂ ਕੋਲ ਬੇਨਤੀ ਕਰਦਾ, ਉਹ ਵਰ ਨਾਰੀ ਹੈ ਜਿਹੜਾ ਦੇਵਗੰਧ

ਵਿਲੰਬਤ ਰਹਿਦਾ ਪੰਜਾਬੀ ਠੇਕਾ ਜੋ ਕਹਿੰਦੇ ਆ ਅਜੇ ਵੀ ਪੁਸਤਕਾਂ ਵਿਚ ਲਿਖਿਆ ਮਿਲਦਾ ਹੈ, ਇਸ ਨੂੰ ਕਹਿੰਦੇ ਪੰਜਾਬੀ ਠੇਕਾ। ਜਦ ਇਸ ਨੂੰ ਥੋੜਾ ਜਿਹਾ ਤੇਜ਼ ਕਰ ਲਿਆ ਜਾਂਦਾ ਤੇ ਫਿਰ ਇਸੇ ਨੂੰ ਛੋਟੀ ਤਿੰਨ ਤਲ ਕਹਿੰਦੇ ਆ। ਉਸਦੇ ਅੰਦਰ ਇਹ ਸ਼ਬਦ ਰੀਤ ਹੈ ਔਰ ਸ਼ਬਦ ਰੀਤ ਵੀ ਇਹ ਪੁਰਾਣੀ ਚੱਲੀ।

ਜਿਨ ਘਰ ਵਸਿਆ ਕਮ

أهنس برا عجالا سأهنس بنا جلنتا.